0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਸੇਵਾ ਵਿੱਚ ਹਰਜੀਤ ਕੌਰ। ਹਾਂਜੀ, ਤੁਸੀਂ ਸਾਰੇ ਠੀਕ ਠਾਕ ਹੋ ਨਾ? ਘਰ ਸਭ ਵਧੀਆ? ਤੇ ਚਲੋ ਫਿਰ ਅੱਜ ਅਸੀਂ ਤੁਹਾਨੂੰ ਅਵਨੀਤ ਕੌਰ ਦੀ ਵਾਰਤਾ ਸੁਣਵਾਉਂਦੇ ਹਾਂ, ਜਲ ਜੀਵਨ ਮਿਸ਼ਨ। ਤੇ ਇੱਕ ਆਵਾਜ਼ ਪ੍ਰੋਗਰਾਮ 'ਚ ਲਾਲ ਚੰਦ ਯਮਲਾ ਜੱਟ ਦੇ ਗਾਏ ਗੀਤ ਵੀ ਸੁਣਾਂਗੇ। ਤੁਹਾਨੂੰ ਪਤਾ ਹੀ ਨਾ, ਅੱਜ ਵਰਲਡ ਕਲੀਨਅਪ ਡੇ ਯਾਨੀ ਵਿਸ਼ਵ ਸਫਾਈ ਦਿਵਸ ਹੈ। ਇਹ ਹਰ ਸਾਲ 20 ਸਤੰਬਰ ਨੂੰ ਮਨਾਇਆ ਜਾਣ ਵਾਲਾ ਇੱਕ ਵਿਸ਼ਵ ਪੱਧਰ ਦਾ ਸਮਾਜਿਕ ਅੰਦੋਲਨ ਹੈ, ਜਿਸ ਦਾ ਮਕਸਦ ਸਾਰੀ ਦੁਨੀਆ ਤੋਂ ਕੂੜਾ ਕਚਰਾ ਸਾਫ਼ ਕਰਨਾ ਤੇ ਕੂੜਾ ਪ੍ਰਬੰਧਨ ਦੀ ਸਮੱਸਿਆ ਨਾਲ ਨਜਿੱਠਣਾ ਹੈ। ਇਸ ਵਿੱਚ ਜ਼ਮੀਨ ਤੇ ਜੰਗਲਾਂ ਦਾ ਕੂੜਾ, ਪਹਾੜਾਂ ਦਾ ਕੂੜਾ, ਨਦੀਆਂ ਨਾਲਿਆਂ ਦਾ ਕੂੜਾ ਤੇ ਸਮੁੰਦਰ ਦਾ ਕਚਰਾ ਵੀ ਸ਼ਾਮਲ ਹੈ। ਇਸ ਅਭਿਆਨ 'ਚ ਨਾਗਰਿਕ ਸੰਗਠਨ ਤੇ ਸਰਕਾਰੀ ਅਦਾਰੇ ਇੱਕਜੁੱਟ ਹੋ ਕੇ ਕੰਮ ਕਰਨਗੇ। ਇਸ ਦਿਵਸ ਦਾ ਮੰਤਵ ਸਮਾਜ ਦੇ ਸਾਰੇ ਵਰਗਾਂ ਨੂੰ ਸਫਾਈ ਕੰਮਾਂ 'ਚ ਸ਼ਾਮਲ ਕਰਕੇ ਇਸ ਕਚਰੇ ਦੇ ਸੰਕਟ ਪ੍ਰਤੀ ਜਾਗਰੂਕ ਕਰਨਾ ਹੈ। 2025 'ਚ ਵਿਸ਼ਵ ਸਫਾਈ ਦਿਵਸ ਨੇ 212 ਦੇਸ਼ਾਂ 'ਚੋਂ 93.9 ਕਰੋੜ ਤੋਂ ਵੱਧ ਲੋਕਾਂ ਨੂੰ ਇਸ ਕਾਰਜ ਵਾਸਤੇ ਇਕੱਠਾ ਕੀਤਾ ਹੈ। 20 ਸਤੰਬਰ 2026 ਦਾ ਵਿਸ਼ਵ ਸਫਾਈ ਦਿਵਸ ਭੋਜਨ ਦੇ ਕੂੜੇ ਤੇ ਕੇਂਦਰਿਤ ਹੈ, ਯਾਨੀ ਬਚਿਆ ਹੋਇਆ ਭੋਜਨ ਕੂੜੇਦਾਨ 'ਚ ਪਾ ਦੇਣਾ। ਇਹ ਪੂਰੀ ਦੁਨੀਆ 'ਚ ਇੱਕ ਵੱਡੇ ਕਚਰੇ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਇਸ ਲਈ ਵਿਸ਼ਵ ਸਫਾਈ ਦਿਵਸ 2026 ਦਾ ਥੀਮ ਰੱਖਿਆ ਗਿਆ ਹੈ, ਸਾਫ਼ ਥਾਲੀਆਂ ਤੋਂ ਸਾਫ਼ ਸ਼ਹਿਰਾਂ ਤੱਕ, ਜਿਸ ਦਾ ਉਦੇਸ਼ ਭੋਜਨ ਦੀ ਬਰਬਾਦੀ ਨੂੰ ਰੋਕਣ, ਖਾਦ ਪਦਾਰਥਾਂ ਨੂੰ ਵਰਤੋਂ 'ਚ ਬਣਾਈ ਰੱਖਣ, ਭੋਜਨ ਸਮੱਗਰੀ ਨੂੰ ਤਾਜ਼ਾ ਰੱਖਣ, ਬਚਿਆ ਭੋਜਨ ਲੋੜਵੰਦਾਂ 'ਚ ਵੰਡਣਾ ਆਦਿ ਉਪਾਅ ਕਰਨਾ ਹੈ। ਸਾਰੇ ਵਿਸ਼ਵ ਦੇ ਦੇਸ਼ਾਂ 'ਚ ਸੜਕਾਂ, ਸਟੇਸ਼ਨਾਂ, ਪਾਰਕਾਂ, ਪਹਾੜਾਂ ਆਦਿ ਥਾਵਾਂ 'ਤੇ ਕੂੜਾ, ਗੰਦਾ ਸੀਵਰ ਦਾ ਪਾਣੀ, ਮਲਬੇ ਦੇ ਢੇਰ ਕਈ ਜਗ੍ਹਾ ਦਿਸਦੇ ਨੇ। ਸਫਾਈ ਨਾ ਹੋਣ 'ਤੇ ਕਈ ਬਿਮਾਰੀਆਂ ਹੁੰਦੀਆਂ ਨੇ, ਵਾਤਾਵਰਣ ਦੂਸ਼ਿਤ ਹੁੰਦਾ ਹੈ। ਸਾਫ਼ ਵਾਤਾਵਰਣ 'ਚ ਰਹਿਣਾ, ਭਾਵੇਂ ਘਰ ਹੋਵੇ, ਦਫ਼ਤਰ ਜਾਂ ਬਾਹਰ ਖੁੱਲ੍ਹੀ ਥਾਂ, ਸਾਫ਼ ਮਾਹੌਲ 'ਚ ਰਹਿਣਾ ਸੁਖਾਵਾਂ ਹੁੰਦਾ ਹੈ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਆਪਣੇ ਘਰ ਨੂੰ ਵੀ ਸੁਥਰਾ ਰੱਖੀਏ ਅਤੇ ਆਲਾ ਦੁਆਲਾ ਵੀ ਸਾਫ਼ ਰੱਖੀਏ। ਇੱਕ ਸਾਫ਼ ਪਰਿਆਵਰਣ ਹੀ ਸਿਹਤਮੰਦ ਸਮਾਜ ਅਤੇ ਸੋਹਣੇ ਦੇਸ਼ ਦਾ ਨਿਰਮਾਣ ਕਰਦਾ ਹੈ। ਅਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਵਾਰਤਾ, ਜਲ ਜੀਵਨ ਮਿਸ਼ਨ। ਵਾਰਤਾਕਾਰ ਨੇ ਅਵਨੀਤ ਕੌਰ।
1: ਜੇ ਅਸੀਂ ਗੱਲ ਕਰੀਏ ਜਲ ਜੀਵਨ ਮਿਸ਼ਨ ਦੀ ਤਾਂ ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਪਵੇਗਾ ਕਿ ਜਲ ਜੀਵਨ ਮਿਸ਼ਨ ਕੀ ਹੈ। ਅੱਜ ਅਸੀਂ ਜਿਸ ਵਿਸ਼ੇ 'ਤੇ ਗੱਲ ਕਰਨ ਜਾ ਰਹੇ ਹਾਂ, ਇਹ ਇੱਕ ਐਸਾ ਵਿਸ਼ਾ ਹੈ ਜਿਸ ਦੇ ਬਿਨਾਂ ਪਾਣੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਹ ਹੈ ਜਲ। ਜਲ ਜਿਸਨੂੰ ਅਸੀਂ ਪਾਣੀ ਵੀ ਕਹਿੰਦੇ ਹਾਂ। ਪਾਣੀ ਸਿਰਫ ਸਾਡੀ ਪਿਆਸ ਬੁਝਾਉਣ ਦਾ ਸਾਧਨ ਹੀ ਨਹੀਂ, ਸਗੋਂ ਮਨੁੱਖੀ ਜੀਵਨ, ਖੇਤੀਬਾੜੀ, ਸਿਹਤ, ਵਾਤਾਵਰਣ ਅਤੇ ਸਾਡੀ ਪੂਰੀ ਅਰਥ ਵਿਵਸਥਾ ਦਾ ਆਧਾਰ ਹੈ। ਇਸ ਲਈ ਕਿਹਾ ਜਾਂਦਾ ਹੈ, ਜਲ ਹੈ ਤਾਂ ਜੀਵਨ ਹੈ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਇੱਕ ਪਾਸੇ ਕਈ ਇਲਾਕਿਆਂ ਵਿੱਚ ਪਾਣੀ ਦੀ ਬਹੁਤਾਤ ਅਤੇ ਦੂਜੇ ਪਾਸੇ ਅਜਿਹੇ ਪਿੰਡ ਵੀ ਹਨ ਜਿੱਥੇ ਲੋਕਾਂ ਨੂੰ ਪੀਣ ਵਾਲਾ ਪਾਣੀ ਲੈਣ ਲਈ ਦੂਰ ਦੂਰ ਤੱਕ ਜਾਣਾ ਪੈਂਦਾ ਹੈ, ਉੱਥੇ ਹਰ ਘਰ ਤੱਕ ਸਾਫ਼ ਅਤੇ ਸੁਰੱਖਿਅਤ ਪਾਣੀ ਪਹੁੰਚਾਉਣਾ ਬਹੁਤ ਵੱਡੀ ਲੋੜ ਹੈ। ਇਸ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਸਰਕਾਰ ਨੇ 15 ਅਗਸਤ 2019 ਨੂੰ ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਜ਼ਾਦੀ ਦਿਵਸ ਦੇ ਮੌਕੇ 'ਤੇ ਲਾਲ ਕਿਲ੍ਹੇ ਤੋਂ ਇਸ ਮਿਸ਼ਨ ਦਾ ਐਲਾਨ ਕੀਤਾ। ਇਸ ਮਿਸ਼ਨ ਦਾ ਮੁੱਖ ਸੰਦੇਸ਼ ਹੈ ਹਰ ਘਰ ਜਲ। ਪੇਂਡੂ ਖੇਤਰਾਂ ਦੇ ਹਰ ਘਰ ਤੱਕ ਕਾਰਜਸ਼ੀਲ ਘਰੇਲੂ ਨਲ ਕਨੈਕਸ਼ਨ ਪਹੁੰਚਾਉਣਾ ਹੈ। ਸਾਧਾਰਨ ਸ਼ਬਦਾਂ 'ਚ ਕਹੀਏ ਤਾਂ ਸਰਕਾਰ ਦਾ ਮਕਸਦ ਇਹ ਹੈ ਕਿ ਪਿੰਡ ਵਿੱਚ ਰਹਿਣ ਵਾਲੇ ਲੋਕਾਂ ਨੂੰ ਘਰ ਦੇ ਅੰਦਰ ਜਾਂ ਘਰ ਦੇ ਨੇੜੇ ਨਾਲ ਰਾਹੀਂ ਨਿਯਮਿਤ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਮਿਲੇ। ਸਰੋਤਿਓ, ਜੇ ਅਸੀਂ ਕੁਝ ਸਾਲ ਪਿੱਛੇ ਜਾ ਕੇ ਪੇਂਡੂ ਭਾਰਤ ਦੀ ਤਸਵੀਰ ਦੇਖੀਏ ਤਾਂ ਬਹੁਤ ਸਾਰੇ ਪਰਿਵਾਰਾਂ ਨੂੰ ਪਾਣੀ ਲੈਣ ਲਈ ਕਈ ਕਿਲੋਮੀਟਰ ਤੱਕ ਪੈਦਲ ਜਾਣਾ ਪੈਂਦਾ ਸੀ। ਖਾਸ ਕਰਕੇ ਔਰਤਾਂ ਅਤੇ ਬੱਚਿਆਂ ਦੀ ਜ਼ਿੰਮੇਦਾਰੀ ਪਾਣੀ ਲਿਆਉਣ ਦੀ ਹੁੰਦੀ ਸੀ। ਇੱਕ ਪਰਿਵਾਰ ਨੂੰ ਪਾਣੀ ਮੁਹੱਈਆ ਕਰਵਾਉਣ ਲਈ ਹਰ ਰੋਜ਼ ਕਈ ਘੰਟੇ ਖਰਚ

ਇਹ ਸੀ ਲਾਲ ਚੰਦ ਯਮਲਾ ਚੜ ਤੱਕ ਆਇਆ ਗੀਤ। ਪ੍ਰੋਗਰਾਮ ਦੇ ਅਖੀਰ ਚ ਸੁਣਦੇ ਹਾਂ ਕੁਝ ਟੱਪੇ ਕਲਾਕਾਰ ਨੇ ਲਾਲ ਚੰਦ ਯਮਲਾ ਚੜ।